0: ਯਾਰ ਮੈਂ ਭਾਜੋ
1: ਈਟੀ ਯੂਨੋ ਔਰ ਰੇਡੀਓ ਔਰ ਰੇਡੀਓ
0: ਔਰ ਰੇਡੀਓ ਔਰ ਰੇਡੀਓ ਔਰ ਰੇਡੀਓ
2: ਡੰ ਡੰ ਨੋ ਆਸੇ ਡੰ ਮਾਫੀ ਨੋ ਆਸੇ ਡਾਕਟਰ ਐਜ਼ੀ ਸਿੰਘ ਸੇ
3: ਜਨੀ ਪ੍ਰੋਡਕਸ਼ਨ

0: ਯਾਰ ਮੈਂ ਪਾਜੋ
1: ਈਟੀ ਯੂਨੋ ਔਰ ਰੇਡੀਓ
2: ਅਤੇ ਨਾ ਰਿਓ ਜੇ ਮੈਂ ਮੀਂਗਾ ਪਲਾਰੇ ਇਹ ਬਗੇ ਨਾ ਕਰੀ ਆ ਕੋ ਪੀਓ ਨੋ ਰਿਏ ਬਾ ਦਾ ਕਾ ਲੋ ਨੀ ਗ੍ਰੈਜੂਏਟ ਨੂ ਕਾ ਲੋ ਟੀ ਮੋਨੇਰੀ ਅਤੇ ਨੇ ਉਬੀ ਨੂ ਪਾਜੇ ਯੀ ਡੋਟੇ ਦੇ ਬੀ ਨੂ ਕਰੇ ਕਿ ਟੈਂਗਾ ਮੋ ਕੋ ਦਾ ਕੋ ਗੋਮੀ ਚੀ ਮਾਨਾ ਆਫ ਗੋਮਾ ਸੀ ਇਚਾ ਡੋ ਗਿਓ ਮੋਟੀ ਡੋ ਕੋ ਟੋਆ ਪੇ ਨੋ ਪਾ ਨੀ ਉਰੀ ਕੋ ਬੀ ਡੋਟੇ ਯਾ ਡੋ ਡੋ ਕੋ ਅਮਾਨ ਇਮੇਜਿਨ ਕੋ ਬਲੇ ਟੀਨ ਕਾ ਹੈ ਨੋ ਨੀ ਡੋ ਕੋ ਪੀ ਕਰ ਪਾਜੇ ਕੋ ਬੀ ਨੋ ਨੋ ਨੋ ਨੋ ਨੋ ਨੋ ਨੋ ਨੋ ਆਇਆ ਜਾ ਫੋਟਿਆ ਬੇ ਅਨਾ ਦੋ ਦੇ ਕੋ ਕਾਰਾ ਬਾਨੂ ਕੀ ਪੇ ਕੇ ਲੋਕੋ ਵਿਚੀ ਮਾਰ ਕੇ ਨੇ ਰਿਲਵਾ ਜੀ ਨਾ ਕੀ ਤੂ ਰੂ ਕਰੇ ਕੇ ਤੇ ਕੋ ਬੀ ਸਾਰੇ ਦੀ ਸੋਰ ਵਾਰ ਬੈ ਨੂ ਪੇ ਵਿਨ ਕੋ ਬਾਬਰ ਸਾਰੇ ਆਇਆ ਕੀ ਤੇ ਪੋ ਪਾਰ ਕੇ ਨੇ ਕੋ ਬਾ ਟੀਨ ਪੇ ਚੋਰਾ ਆਪੇ ਨਾ ਪੇ ਆ ਅਮਾਂਡੇ ਕੋ ਨੇ ਆਇਆ ਕਾਈ ਮੀ ਟੂ ਗੋਮਸ ਬੇ ਪਾਸ ਚੀ ਉ ਕੀ ਹੂ ਆ ਵਿਲ ਸੈਂਡ ਦ ਬਾਰਡਰ ਬਾਰਡਰ ਟੂ ਕਮ ਐਂਡ ਪਿਕ ਯੂ ਸੋ ਦੈਟ ਆਈ ਵਿਲ ਪੇ ਯੂ ਔਨ ਮੰਡੇ ਇਮਾਂਡੋ ਤੇ ਬਾ ਗਰੇ ਡੂਜ ਰੇਮ ਯੂ ਆਲ ਦੇ ਡੂ ਗੀ ਟੀ ਪਾਰ ਕੀ ਨੇ ਮੈਂ ਯੂ ਆਲ ਨੋ ਯੋਰ ਪੇ Atini, temi ringi ne moti moto orang bora bora upit. Temi kwa ni mati te ya kile gobi chimeche. Aguga muchul. Chodo uchulu torugi. Imati da unuope tiki na mengba. Ginu nyuali. Tike de gupi kome. Uba atame de riyo de kubitin chula tumdui. Aman, gira da ya udiku. Utechi kugini mei. Kwa luoni house girl. Teko ni guwak mama. Nyute TV. Teri kome ni pilu wakayen. Kome ni udiyo kakanda teli elkacha. Ma tu be ko ka pe pin di jur ba fa de ko bi ko min ti ke yi du ara bi ga mo chon e cha do er wor cha wa de tu na ngwe e ma ta ya de ko bi ko ab do ka sampling ko gini ko ta ya ta jwa to la chori di yo ta chi bo a tin gi no lo be ko ra ka cha ta ya ta na ku screen de ta ko pin ta wor ka ba ta de ku cha ro ko a tin ti tu a don ta ya a don ko ru me de no kere en be ta ko yi chi mu ko bot boss Ni mom do la ki ko ma ko ko ba ta biru ke medical doctor ta ri ngot tu no mo e ma ti su sa na pu ju gin je di odish ta ko bi oh no oh no oh no e ma pe ti a paro oh no ti a ber kai pos pos medical doctor wi ta chum du ta ko bi ka ti ne ne man pura sampling ko e bi ni pe pi a pi ni ti ni mo nu pu nu ju puru da ma ra ya ma ha he te re da atal puru da ti ju mi ko pon pon ba ti pon pon nu ju Lord Rumi chata totere idiode. Makwayo kisha. Inyim totere. Do yina maiti kwaone. Peti meni ya manu. Toti in petor chulu. Papi in petor chulu. Chana jono neno.
1: We O Radio e www.oradio.com